ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਕਨੇ ਸ਼ੋਤਾਓ ਤੁਹਾਂ ਸਾਰੇ ਕਾਰਜਕ੍ਰਮ ਸੁਣਾ ਦਿਨ ਮਾਟੀ ਦੀ ਮਹਿਕ ਆਪਣੀ ਰੇਡੀਓ ਦੋਸਤ ਰੁਚਿਕਾ ਕਨੇ ਤਾਂ ਸੁਣਦੇ ਕਾਰਜਕ੍ਰਮ ਦਾ ਅਗਲਾ ਗੀਤ ਤੁਹਾਂ ਸਾਰੇ ਇਹੀ ਬਣੀ ਰਿਹਾ ਕਨੇ ਸੁਣਦੇ ਰਿਹਾ ਰੇਡੀਓ ਗੁੰਜਨ ਧਰਮ।

91.2 MHz ਤੇ ਤੁਸੀਂ ਹੋ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ ਤੇ ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਕਾਰਜਕ੍ਰਮ ਤੁਸੀਂ ਇੰਜੋਏ ਕਰ ਰਹੇ ਹੋ ਪੰਜਾਬੀ ਗੀਤਾਂ ਦਾ ਕਾਰਜਕ੍ਰਮ ਤੇ ਆਓ ਸ਼ੋਅ ਤੋਂ ਸੁਣਦੇ ਨੇ ਕਾਰਜਕ੍ਰਮ ਦਾ ਅਗਲਾ ਪੰਜਾਬੀ ਗੀਤ।

0: पुराने कपड़े होंगे जिन्हें कुल्ला से फेंकी दे
1: जी।
0: तो मतलब कुल्ला क्या ब्लॉक हो जाने मतलब फिर पानी है ता तो मतलब घर से बड़ा था मैडम जी। ऐसा नहीं करना चाहिए मैडम जी,
1: जी।
0: मतलब उन्होंने कपड़े या खिंदा मतलब उसकी की जगह मतलब फूक की दे उन्हें जलाई दिया मैडम जी।
1: जी जी
0: हाँ जी मैडम जी, तो ये बड़ा गलत कर दिया मैडम जी।
1: हर चीज कुथी न कुथी तिना खिंदा जो हाँ यूज कर दे थे कर दे ना जी भी कर दे कपड़े न तिना दा भी यूज जड़े से आंदा था कुथी न कुथी, पर हुन आहा कुथी भी दिख दे न आहा अपने आस पास ही दिख दे न आहा अगर ट्रैवल करा दे न तो आहा कुथी न कुथी दिख दे न कि कूड़ा जड़े से हर जगह पे आ
0: हर जगह
1: कोई ऐसी जगह नहीं होनी है कि जित्थे कूड़ा नहीं मिलना है।
0: ਪਹਿਲਾਂ ਹੁੰਦਾ ਕੱਪੜੇ ਹੁੰਦੇ ਨਾ ਪੁਰਾਣੇ ਸਮੇਂ ਦੇ ਦੀਦੀ ਖਿੰਦਾ ਭਰੀ ਲੈਣੀ ਹੈ ਮੈਡਮ ਜੀ, ਹੁਣ ਤਾਂ ਖਿੰਦਾ ਜਮਾਨੇ ਚਲੀ ਆ ਮੈਡਮ ਜੀ, ਤੇ ਹੁਣ ਇਹ ਰੱਖੀ ਹੈ ਤੇ ਸਟੀ ਹੈ ਤੇ ਮੇਰੇ ਗਲਤ ਕੰਮ ਹੈ ਨਾ ਮੈਡਮ ਜੀ, ਕੁਤੀ ਚਲਾਈ ਦੀ ਇੱਕ ਹੀ ਜਗ੍ਹਾ
1: ਜੀ ਜੀ
0: ਹਾਂਜੀ ਮੈਡਮ ਜੀ
1: ਜੀ। ਤਾਂ ਸੁਨੀਲ ਜੀ ਆਜ ਤੁਹਾਂ ਕੁੰਦਿਆ ਗੀਤ ਸੁਣਨਾ ਪਸੰਦ ਕਰਕੇ
0: ਮੈਂ ਗਾਣਾ ਸੁਣਨਾ ਮੈਡਮ ਜੀ ਕਰਨੈਲ ਰਾਣਾ ਦੀ ਆਵਾਜ਼ 'ਚ
1: ਜੀ, ਕਰਨੈਲ ਰਾਣਾ ਦੀ ਆਵਾਜ਼ 'ਚ ਕੁੰਦਿਆ ਗੀਤ ਸੁਣਨਾ।
0: भजन है मैडम जी, तू भज ले मना करतार मेला दू दिंदा
1: जी कुंडिया,
0: तू भज ले मना करतार मेला दू दिंदा
1: जी। बड़े प्यारे बोल तो हां गाई तीन जी।
0: हां जी मैडम जी, धन्यवाद मैडम जी,
1: तोहां दा भी जुड़ने वास्ते बड़ा बड़ा धन्यवाद।
0: तोसां दा भी मैडम जी, पूरे स्टाफ दा मैडम जी, इतना अच्छे मतलब बीसे रख दे तोहां कने इतने अच्छे प्रोग्राम करा दे तोहां, बहुत बहुत धन्यवाद मैडम जी। तोसां दा
1: ਤੁਹਾਂ ਦਾ ਵੀ ਸਾਰੇ ਹੀ ਪ੍ਰੋਗਰਾਮਾਂ ਵਾਸਤੇ ਧੰਨਵਾਦ ਜੀ, ਤੁਸੀਂ ਇਤਨਾ ਜ਼ਿਆਦਾ ਪਿਆਰ ਦਿੰਦੇ ਆਪਣਾ ਨਾ ਜੀ।
0: ਮੈਡਮ ਜੀ ਵੈਲਕਮ ਮੈਡਮ ਜੀ।
1: ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ, ਤਾਂ ਸ਼ਰੋਤਾਓ ਤੁਸੀਂ ਸਾਰੇ ਇਸ ਵਕਤ ਕਾਰਜਕ੍ਰਮ ਸੁਣਾ ਦੇਣਾ ਆਪਣੀ ਰੇਡੀਓ ਤੋਂ ਸ਼ਸ਼ੀ ਕਰਨਾ, ਇਸੀ ਕਰਨੇ ਆਹਾਂ ਆਪਣੇ ਕਾਰਜਕ੍ਰਮ ਦੇ ਸਫ਼ਰ ਜੋ ਅੱਗੇ ਬੜਾਉਣਾ ਹੈ ਕਹਿੰਦੇ ਤੁਸਾਂ ਸਾਰਿਆਂ 'ਚੋਂ ਹੀ ਅਗਲੀ ਫਰਮਾਇਸ਼ ਦੀ ਔਰ ਲੇਕਰੀ ਚੱਲਦੇ ਨੇ ਸੁਣਦੇ ਨੇ ਸਭ ਪਿਆਰੀ ਦੀ ਆ ਫਰਮਾਇਸ਼ਾਂ ਜੋ ਤੁਸੀਂ ਸਾਰੇ ਵੀ ਇੰਜੋਏ ਕਰਾ ਕਨੇ ਨਹੀਂ ਸੁਣਦੇ ਰਿਹਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ।

ਕੀ ਕਰਨੀ ਹੈ। ਸ਼ਾਮ ਤੱਕ ਹਾਂ ਇਹ ਸੋਚਦੇ ਰਹਿੰਦੇ ਨੇ ਕਿ ਅੱਜ ਹਾਂ ਪੂਰੇ ਦਿਨ 'ਚ ਕਿਆ ਕੀਤਾ, ਕਿਆ ਅੱਛਾ ਕੰਮ ਕੀਤਾ, ਕਿਆ ਬੁਰੇ ਕੰਮ ਕੀਤੇ। ਸਿਆਹਾਂ ਪਰ ਨਿਰਭਰ ਕਰਦਾ ਹੈ ਕਿ ਅਹਾਂ ਕਿਤਨੇ ਕੀ ਅੱਛੇ ਕੰਮ ਕਰਦੇ ਨਾ, ਕਨੇ ਕਿਤਨਾ ਕੀ ਅੱਛੇ ਜਿਹੜਾ ਨਾ ਕੰਮ ਕਰੀ ਕਰੀ ਆਪਣੇ ਜੀਵਨ 'ਚ ਸਫਲ ਬਣਾਉਂਦੇ ਨਾ। ਤਾਂ ਸ਼ੋਤਾਓ ਇਸੀ ਕਰਨੇ ਤੋਂ ਸਾਰੀ ਆਪਣੀ ਰੇਡੀਓ ਦੋ ਸ਼ਸ਼ੀ ਜੋ ਦਿਆ ਅਨੁਮਤੀ ਕਨੇ ਨੇ ਸੁਣਦੇ ਰਿਹਾ ਆਪਣਾ ਰੇਡੀਓ ਗੁੰਜਨ ਧਰਮ ਸ਼ਾਲਾ ਗੂੰਜ ਆਪਣੇ ਪੰਦੀ।